0: ਜ਼ਿੰਦਗੀ ਨੂੰ ਰੰਗ ਜਾਂਦੇ
1: ਵਾਹ
0: ਜ਼ਿੰਦਗੀ ਨੂੰ ਰੰਗ ਜਾਂਦੇ
1: ਵਾਹ ਵਾਹ
0: ਕੋਈ ਪਾਵੇਗਾ ਮਾਇਆ ਤੇਰੇ ਨਾਲ ਲਾ